0: ਬਾਕੀ ਹੈ ਔਰ ਮੇਰਾ ਬਰਡਨ ਹੈ ਫੈਮਿਲੀ ਦੇ ਉੱਪਰ। ਔਰ ਦੂਸਰੇ ਗਰੁੱਪ ਹੁੰਦਾ ਜਿਹਨੂੰ ਕਹਿੰਦੇ ਅਸੀਂ ਕਿ ਮਾਨਸਿਕ ਰੋਗ, ਮਾਨਸਿਕ ਰੋਗ ਦੇ ਡਿਪਰੈਸ਼ਨ ਸਭ ਤੋਂ ਜ਼ਿਆਦਾ ਕਾਮਨ ਹੈ ਜਿਹਦੇ 'ਚ ਆਦਮੀ ਸੁਸਾਈਡ ਕਰਦਾ ਹੈ। ਡਿਪਰੈਸ਼ਨ ਦੇ ਇਲਾਵਾ ਜਿਹੜੇ ਨੇ ਬਹੁਤ ਸਾਰੇ ਡਿਸਆਰਡਰਸ ਹੁੰਦੇ ਨੇ, ਜਿਸ ਤਰ੍ਹਾਂ ਬਿਮਾਰੀਆਂ, ਸਾਈਕੋਸਿਸ ਹੈ, ਸਕਿਜ਼ੋਫਰੇਨੀਆ ਹੈ ਔਰ ਐਡਿਕਸ਼ਨ ਹੈ। ਅੱਜ ਕੱਲ੍ਹ ਐਡਿਕਸ਼ਨ ਵੀ ਬੜਾ ਕਾਮਨ ਹੈ, ਜਿਹੜਾ ਨਸ਼ਾ ਕਰਨਾ, ਅਤੇ ਨਸ਼ੇ ਦੀ ਪ੍ਰਵਿਰਤੀ ਦੇ ਵਿੱਚ ਵੀ ਆਦਮੀ ਨੂੰ ਕਈ ਵਾਰੀ ਸੁਸਾਈਡ ਦੀ ਜਿਹੜੀ ਇੰਟੈਂਸ਼ਨ ਹੈ ਉਹ ਵੱਧ ਜਾਂਦੀ ਹੈ, ਉਹ ਸੁਸਾਈਡ ਕਰ ਸਕਦਾ। ਅਤੇ ਇਹ ਸਾਰੇ ਜਿਹੜੇ ਕਾਰਨ ਨੇ ਨਾ, ਮੇਨ ਕਾਰਨ ਨੇ। ਬਾਕੀ ਫੈਮਿਲੀ ਦੇ ਸੁਸਾਈਡ ਕਿਸੇ ਨੇ ਕੀਤਾ ਹੋਏ ਜਾਂ ਉਹਨੇ ਪਹਿਲੇ ਕਦੀ ਕੋਸ਼ਿਸ਼ ਕੀਤੀ ਹੋਏ, ਤਾਂ ਉਹਦੇ ਰਿਸਕ ਜਿਹੜਾ ਵੱਧ ਜਾਂਦਾ ਹੈਗਾ। ਮਤਲਬ ਜਿਹਨੂੰ ਕਹਿੰਦੇ ਅਸੀਂ ਜੈਨੇਟਿਕ ਕਾਰਨ, ਜੈਨੇਟਿਕ ਕਾਰਨ ਇਨਡਾਇਰੈਕਟਲੀ ਮਾਨਸਿਕ ਰੋਗ ਵਧਾਉਂਦੇ ਨੇ, ਜਿਸ ਤਰ੍ਹਾਂ ਡਿਪਰੈਸ਼ਨ ਦਾ ਚਾਂਸ ਜ਼ਿਆਦਾ ਹੋ ਜਾਏਗਾ, ਸਕਿਜ਼ੋਫਰੇਨੀਆ ਜ਼ਿਆਦਾ ਹੋਏਗਾ, ਉਹਦੇ ਨਾਲ ਸੁਸਾਈਡ ਦਾ ਰਿਸਕ ਵੀ ਹੋ ਸਕਦਾ, ਤੇ ਬਾਕੀ ਫੈਮਿਲੀ ਮੈਂਬਰਾਂ ਦਾ ਰਿਸਕ ਵੱਧ ਜਾਂਦਾ ਹੈਗਾ।
1: ਮਤਲਬ ਦੇਖਾ ਦੇਖੀ ਵੀ ਕਰ ਲੈਂਦੇ ਨੇ,
0: ਦੇਖਾ ਦੇਖੀ ਵੀ ਕਰ ਲੈਂਦੇ
1: ਕਿ ਮਤਲਬ ਕਿਸੇ ਵੱਡੇ ਨੇ ਘਰ 'ਚ ਇੱਦਾਂ ਕੀਤਾ ਤਾਂ ਛੋਟਾ ਬੱਚੇ ਦੇ ਮਨ 'ਚ ਕੋਈ ਕਿਸੇ ਤਰ੍ਹਾਂ ਦਾ ਕੋਈ ਦਬਾਅ ਆਇਆ ਤਾਂ ਉਸ ਦਬਾਅ ਦੇ ਵਿੱਚ ਉਹਨੇ ਵੱਡੇ ਦੇ ਉਹਦੇ ਕਦਮਾਂ 'ਤੇ ਤੁਰਨਾ ਸ਼ੁਰੂ ਕਰਤਾ ਅਤੇ ਉਸ ਉਹਨੇ ਵੀ ਉਹੀ ਕਦਮ ਚੁੱਕੇ ਜੋ ਉਹਦੇ ਵੱਡਿਆਂ ਨੇ ਚੁੱਕੇ ਸੀ, ਸੁਸਾਈਡ ਕਰ ਲਿਆ। ਇੱਦਾਂ ਵੀ ਹੋ ਜਾਂਦਾ।
0: ਕਈ ਵਾਰੀ ਤੁਸੀਂ ਦੇਖਿਆ ਹੋਇਆ, ਖਬਰਾਂ ਵੀ ਆਉਂਦੀਆਂ ਨੇ, ਜਿਸ ਤਰ੍ਹਾਂ ਫੈਮਿਲੀ ਪੈਕਟ ਕਹਿੰਦੇ ਹਾਂ ਅਸੀਂ, ਫੈਮਿਲੀ ਪੈਕਟ ਜਿਸ ਤਰ੍ਹਾਂ ਇੱਕ ਆਦਮੀ ਨੇ ਸੁਸਾਈਡ ਦੀ ਟੈਂਡੈਂਸੀ ਹੈਗੀ, ਉਹ ਮਰਨਾ ਚਾਹੁੰਦਾ, ਉਹ ਬਾਕੀ ਲੋਕਾਂ ਨੂੰ ਵੀ ਮੋਟੀਵੇਟ ਕਰਦਾ ਹੈ ਕਿ ਬਾਈ ਤੁਸੀਂ ਵੀ ਹੁਣ ਬੱਚਿਆ ਕੁਛ ਨਹੀਂ ਹੈਗਾ, ਤੁਸੀਂ ਸੁਸਾਈਡ ਕਰੋ। ਜਿਸ ਤਰ੍ਹਾਂ ਹਸਬੈਂਡ ਨੇ ਵਾਈਫ ਨੂੰ ਪੋਇਜ਼ਨ ਕਰ ਦਿੱਤਾ, ਫਿਰ ਬੱਚਿਆਂ ਨੂੰ ਕਰ ਦਿੱਤਾ, ਫਿਰ ਆਪਣੇ ਆਪ ਸੁਸਾਈਡ ਕਰ ਲਿੱਤਾ, ਇਹਨੂੰ ਫੈਮਿਲੀ ਪੈਕਟ ਕਰਨਾ। ਜਿਸ ਤਰ੍ਹਾਂ ਕੋਈ ਬਰਡਨ ਹੁੰਦਾ, ਜਿਸ ਤਰ੍ਹਾਂ ਤੁਸੀਂ ਕਹਿ ਲਓ ਕਿ ਕਿਸੇ ਨੇ ਕੋਈ ਫਾਈਨੈਂਸ਼ੀਅਲ ਬਰਡਨ ਹੈ, ਲੋਨ ਲਿੱਤਾ ਹੋਇਆ, ਤਾਂ ਉਹਨੂੰ ਕੋਈ ਇੰਨਾ ਪਰੇਸ਼ਾਨੀ ਹੈ ਕਿ ਉਹਨੂੰ ਲੱਗਦਾ ਮੇਰੀ ਜੋਬ ਚਲੀ ਗਈ, ਹੁਣ ਮੈਂ ਫੈਮਿਲੀ ਵਾਸਤੇ ਵੀ ਲੁੱਕ ਆਫਟਰ ਨਹੀਂ ਕਰ ਸਕਦਾ ਔਰ ਨਾ ਹੀ ਮੈਂ ਲੋਨ ਵਾਪਸ ਕਰ ਸਕਦਾ, ਤਾਂ ਉਹ ਵੀ ਸੁਸਾਈਡ ਕਰ ਲੈਂਦਾ ਹੈਗਾ। ਅਤੇ ਐਸੀ ਕੰਡੀਸ਼ਨਸ ਨੇ ਜਿਹਨੂੰ ਅਸੀਂ ਫੈਮਿਲੀ ਪੈਕਟ ਕਰਨੇ ਹਾਂ, ਪੂਰੀ ਫੈਮਿਲੀ ਦੀ ਫੈਮਿਲੀ ਖਤਮ ਹੋ ਜਾਂਦੀ ਹੈ। ਅੱਜ ਕੱਲ੍ਹ ਖਬਰਾਂ ਕਾਫੀ ਆਉਂਦੀਆਂ ਨੇ ਕਿ ਜਿਹਦੇ 'ਚ ਫੈਮਿਲੀ ਪੂਰੀ ਦੀ ਪੂਰੀ ਖਤਮ ਹੋ ਜਾਂਦੀ ਹੈ।
1: ਤੇ ਇਹਦੇ ਲੱਛਣ ਕੀ ਹੋਣਗੇ, ਕਿ ਅਸੀਂ ਕਿਵੇਂ ਪਛਾਣੀਏ ਕਿ ਇਹ ਬੰਦਾ ਹੁਣ ਸੁਸਾਈਡ ਕਰਨ ਜਾ ਰਿਹਾ ਹੈ? ਇਹ ਬਜ਼ੁਰਗ ਜਿਹੜੇ ਹੈਗੇ ਉਹਨਾਂ ਦੇ ਕੀ ਲੱਛਣ, ਕਿਆ ਬੱਚਿਆਂ ਦੇ ਵੱਡਿਆਂ ਦੇ ਲੱਛਣ ਵੱਖਰੇ ਵੱਖਰੇ ਵੀ ਹੁੰਦੇ ਨੇ ਕਿ ਇੱਕੋ ਜਿਹੇ ਲੱਛਣ ਹੁੰਦੇ ਸਾਰਿਆਂ ਦੇ?
0: ਇੱਕ ਇਹਦੇ 'ਚ ਜਿਹੜੀ ਅਸੀਂ ਕਹਿੰਦੇ ਨਾ ਗਲਤ ਭਾਵਨਾ ਹੈਗੀ ਕਿ ਕੋਈ ਜਿਸ ਤਰ੍ਹਾਂ ਬੱਚੇ ਔਰ ਬਜ਼ੁਰਗ ਆਦਮੀ ਸੁਸਾਈਡ ਨਹੀਂ ਕਰ ਸਕਦੇ, ਜਦਕਿ ਹੈ ਉਲਟਾ ਬਿਲਕੁਲ। ਬੱਚੇ ਵੀ ਸੁਸਾਈਡ ਕਰਦੇ ਨੇ ਔਰ ਬਜ਼ੁਰਗ ਆਦਮੀ, ਬਜ਼ੁਰਗ ਆਦਮੀ 'ਚ ਵੀ ਸੁਸਾਈਡ ਜਿਹੜਾ ਕਾਫੀ ਕਾਮਨ ਹੈ। ਔਰ ਉਹਨਾਂ ਸਭ ਤੋਂ ਇੰਪੋਰਟੈਂਟ ਇਹ ਹੁੰਦਾ ਕਿ ਕੋਈ ਵੀ ਬੱਚਾ ਜਾਂ ਬਜ਼ੁਰਗ ਜਾਂ ਕੋਈ ਵੀ ਫੈਮਿਲੀ ਦੇ ਕਹਿੰਦਾ ਹੈ ਕਿ ਬਈ ਮੈਂ ਮਰਨਾ ਚਾਹੁੰਦਾ ਵਾਂ, ਉਹ ਇੱਕ ਇੰਡੀਕੇਸ਼ਨ ਹੈ ਜਿਹਨੂੰ ਬੜਾ ਮਤਲਬ ਸੀਰੀਅਸਲੀ ਲੈਣਾ ਚਾਹੀਦਾ, ਬੜੇ ਗੰਭੀਰ ਰੂਪ 'ਤੇ ਰਹਿਣਾ ਚਾਹੀਦਾ ਔਰ ਕਿਸੇ ਵੀ ਮਨੋ ਚਿਕਿਤਸਕ ਜਾਂ ਮਨੋ ਵਿਗਿਆਨਿਕ ਨੂੰ ਮਿਲਣਾ ਚਾਹੀਦਾ ਕਿ ਬਈ ਉਹਨੇ ਇੱਕ ਵਾਰੀ ਇਹ ਗੱਲ ਕਹੀ ਹੈ। ਅੱਜ ਕੱਲ੍ਹ ਕਾਫੀ ਸਾਰੇ ਪੇਰੈਂਟਸ ਨੇ ਜਿਹੜੇ ਮਤਲਬ ਕੋਸ਼ਿਸ਼ ਹੋ ਗਏ ਨੇ, ਜ਼ਿਆਦਾਤਰ ਲੋਕ ਕਿਸੇ ਨਾ ਕਿਸੇ ਤਰੀਕੇ ਨਾਲ ਕਮਿਊਨੀਕੇਟ ਕਰਦੇ ਨੇ, ਆਪਣਾ ਇੰਡੀਕੇਸ਼ਨ ਦਿੰਦੇ ਨੇ ਕਿ ਬਈ ਅਸੀਂ ਮਰਨਾ ਚਾਹੁੰਦੇ ਹਾਂ, ਕਿ ਬਈ ਸਾਡੀ ਫੈਮਿਲੀ ਦੇ ਸਾਨੂੰ ਕੁਛ ਬੱਚਿਆ ਨਹੀਂ ਅੱਗੇ ਲਾਈਫ ਦੇ ਵਿੱਚ, ਉਹ ਇੰਡੀਕੇਸ਼ਨ ਹੈ। ਔਰ ਇਹ ਜ਼ਰੂਰੀ ਨਹੀਂ ਕਿ ਉਹਦੇ 'ਚ ਕੋਈ ਦੂਸਰੇ ਲੱਛਣ ਮਨੋਰੋਗ ਦੇ ਹੋਣ, ਜਿਸ ਤਰ੍ਹਾਂ ਉਦਾਸ ਰਹਿਣਾ, ਨੀਂਦ ਨਾ ਆਉਣਾ, ਲੋਕਾਂ ਨਾਲ ਗੱਲਬਾਤ ਨਾ ਕਰਨਾ, ਆਪਣਾ ਕੰਮ 'ਤੇ ਨਾ ਜਾਣਾ, ਇਹ ਸਾਰੇ ਸੁਸਾਈਡਲ ਆਈਡੀਏਸ਼ਨ ਅਸੀਂ ਮੰਨਦੇ ਹਾਂ ਔਰ ਇਹਨੂੰ ਸੀਰੀਅਸਲੀ ਲੈਣਾ ਚਾਹੀਦਾ। ਅਤੇ ਇਹ ਜਿਹੜਾ ਤੁਸੀਂ ਸਵਾਲ ਪੁੱਛਿਆ, ਤਾਂ ਸਭ ਤੋਂ ਇੰਪੋਰਟੈਂਟ ਚੀਜ਼ ਇਹੀ ਹੋਈ ਕਿ ਫੈਮਿਲੀ ਦੇ ਵਿੱਚ ਜ਼ਿਆਦਾਤਰ ਸੁਸਾਈਡ ਬਚਾਈਆਂ ਜਾ ਸਕਦੀਆਂ ਨੇ ਅਗਰ ਇਹਨੂੰ ਸੀਰੀਅਸਲੀ ਲਿੱਤਾ ਜਾਏ।
1: ਜੈਸੇ ਮੋਟੇ ਮੋਟੇ ਕੀ ਲੱਛਣ ਹੁੰਦੇ ਨੇ ਕਿ ਜਿੱਥੋਂ ਪਛਾਣ ਹੋ ਜਾਏ ਜਲਦੀ ਤੋਂ ਜਲਦੀ, ਮਨ ਵਿੱਚ ਸੁਸਾਈਡਲ ਥੋਟ ਵੀ ਆਉਂਦੇ ਪਏ, ਉਸ ਬੰਦੇ ਨੂੰ ਬਚਾਇਆ ਜਾ ਸਕੇ?
0: ਉਹਦਾ ਤਰੀਕਾ ਇਹੋ ਹੈਗਾ ਕਿ ਜਿਸ ਤਰ੍ਹਾਂ ਛੋਟੇ ਬੱਚੇ ਨੇ, ਛੋਟੇ ਬੱਚੇ ਇੰਡੀਕੇਸ਼ਨ ਦਿੰਦੇ ਨੇ, ਉਹਨਾਂ ਸਕੂਲ ਤੋਂ ਐਬਸੈਂਟ ਹੋ ਜਾਣਾ, ਸਕੂਲ ਜਾਣ ਤੋਂ ਮਨਾ ਕਰਨਾ, ਉਹਨਾਂ ਦੀ ਜਿਹੜੀ ਪਰਫੋਰਮੈਂਸ ਹੈ ਸਕੂਲ ਦੇ ਵਿੱਚ ਉਹ ਘਟਣੀ ਸ਼ੁਰੂ ਹੋ ਜਾਏ, ਔਰ ਟੀਚਰ ਵੀ ਜਦੋਂ ਪੇਰੈਂਟਸ ਟੀਚਰ ਮੀਟਿੰਗ ਹੁੰਦੀ ਉਹਦੀ ਇੰਡੀਕੇਸ਼ਨ ਦਿੰਦੇ ਨੇ ਕਿ ਬੱਚਾ ਉਸ ਤਰ੍ਹਾਂ ਦਾ ਇਨਵੋਲਵ ਨਹੀਂ ਹੋ ਰਿਹਾ ਪੜ੍ਹਾਈ ਦੇ ਵਿੱਚ, ਬੜਾ ਅੱਛਾ ਬੱਚਾ ਸੀ ਪਰ ਉਹ ਪਰਫੋਰਮ ਨਹੀਂ ਕਰ ਪਾ ਰਿਹਾ। ਅਤੇ ਅਕੈਡਮਿਕ ਜਿਹਨੂੰ ਕਹਿੰਦੇ ਨੇ, ਅਕੈਡਮਿਕ ਜਾਂ ਸਕੋਲਰਸਟਿਕ ਜਾਂ ਸਕੂਲ ਦੀ ਜਿਹੜੀ ਉਹਦੀ ਡਿਕਲਾਈਨ ਆਉਂਦੀ ਹੈ ਨਾ ਪਰਫੋਰਮੈਂਸ, ਇੱਕੋ ਇੰਡੀਕੇਸ਼ਨ ਹੈ। ਦੂਸਰਾ ਬੱਚਾ ਕਿਸੇ ਐਸੇ ਗਰੁੱਪ ਵਿੱਚ ਹੈਗਾ ਜਿਹਦੇ 'ਚ ਨਸ਼ਾ ਕਰਦੇ ਨੇ ਬੱਚੇ, ਅੱਜ ਕੱਲ੍ਹ ਨਸ਼ਾ ਬੜਾ ਕਾਮਨ ਹੈ, ਅਤੇ ਉਹ ਨਸ਼ਾ ਕਰਦੇ ਨੇ ਉਸ ਗਰੁੱਪ ਵਿੱਚ, ਉਹ ਵੀ ਰਿਸਕ ਕਾਫੀ ਜ਼ਿਆਦਾ ਉਹਦੇ 'ਚ ਬੱਚੇ ਦੇ ਵਿੱਚ। ਅਤੇ ਉਹਦੇ ਇਲਾਵਾ ਆਦਮੀ ਸੋ ਨਹੀਂ ਰਿਹਾ, ਲੋਕਾਂ ਨਾਲ ਗੱਲਬਾਤ ਨਹੀਂ ਕਰ ਰਿਹਾ, ਕੋਈ ਸੋਸ਼ਲ ਇਵੈਂਟ ਫੈਮਿਲੀ 'ਚ ਹੋ ਰਹੇ ਨੇ ਉੱਥੇ ਅਵੋਇਡ ਕਰਦਾ ਨਹੀਂ ਜਾਣਾ, ਆਫਿਸ ਨਹੀਂ ਜਾ ਰਿਹਾ, ਆਪਣੀ ਡਿਊਟੀਜ਼ ਤੋਂ ਆਫ ਲੈ ਰਿਹਾ, ਭੁੱਖ ਨਹੀਂ ਲੱਗਣਾ, ਖਾਣਾ ਨਾ ਖਾਣਾ, ਇਹ ਸਾਰੇ ਇੰਡੀਕੇਸ਼ਨਸ ਨੇ ਕਿ ਜਿਹੜੇ ਇੰਡੀਕੇਟ ਕਰਦੇ ਨੇ ਕਿ ਉਹਦੇ 'ਚ ਪ੍ਰੋਬਲਮ ਕੁਝ ਨਾ ਕੁਝ ਸ਼ੁਰੂ ਹੋ ਗਈ ਹੈ। ਡਿਪਰੈਸ਼ਨ ਦੇ ਇਲਾਵਾ ਵੀ ਬਹੁਤ ਸਾਰੀ ਬਿਮਾਰੀਆਂ ਨੇ, ਜਿਸ ਤਰ੍ਹਾਂ ਸਕਿਜ਼ੋਫਰੇਨੀਆ ਹੈ, ਸਕਿਜ਼ੋਫਰੇਨੀਆ 'ਚ ਹੈਲੂਸੀਨੇਸ਼ਨ ਵਗੈਰਾ ਹੁੰਦੇ ਨੇ ਕਿ ਆਦਮੀ ਨੂੰ ਆਵਾਜ਼ਾਂ ਆਉਂਦੀਆਂ ਨੇ, ਆਵਾਜ਼ਾਂ ਕਹਿੰਦੀਆਂ ਨੇ ਕਿ ਤੂੰ ਆਪਣੇ ਆਪ ਨੂੰ ਖਤਮ ਕਰ ਲੈ, ਉਹ ਆਵਾਜ਼ਾਂ ਕਰਕੇ ਜਿਹੜੀ ਸਾਈਕੋਸਿਸ ਅਸੀਂ ਕਹਿੰਦੇ ਹਾਂ ਜਾਂ ਸਕਿਜ਼ੋਫਰੇਨੀਆ, ਉਹਦੇ 'ਚ ਵੀ ਆਦਮੀ ਸੁਸਾਈਡ ਕਰ ਸਕਦਾ। ਸੋਸ਼ਲ, ਓਕੂਪੇਸ਼ਨਲ ਜਾਂ ਅਕੈਡਮਿਕ ਇਨਵੋਲਵਮੈਂਟ ਡਿਕਲਾਈਨ ਹੋਣਾ ਸ਼ੁਰੂ ਹੋ ਜਾਏ ਤਾਂ ਉਹ ਇੰਡੀਕੇਸ਼ਨ ਹੈ ਕਿ ਬਈ ਕੁਛ ਨਾ ਕੁਛ ਮਾਮਲਾ ਗੜਬੜ ਹੈ। ਔਰ ਕੋਈ ਸਟ੍ਰੈਸ ਵੀ ਹੈ, ਜਿਸ ਤਰ੍ਹਾਂ ਕਿਸੇ ਉੱਤੇ ਕੋਈ ਲੋਨ ਦਾ ਸਟ੍ਰੈਸ ਹੈ, ਉਹ ਸਟ੍ਰੈਸ ਦੇ ਬਾਰੇ ਬਾਰ ਬਾਰ ਗੱਲ ਕਰ ਰਿਹਾ, ਉਹ ਵੀ ਇੱਕ ਇੰਡੀਕੇਸ਼ਨ ਹੈ खुद भी असैस कर सकते हैं कि भाई ये प्रॉब्लम आ रही है। पर ज़्यादातर लोगों के असी देखे कि लोग जो परिवार के लोग ने उस चीज़ को एक्सैप्ट नहीं करते, वो ये नहीं एक्सैप्ट करते कि भाई यू कोई मनोरोग है। जो सवाल तुम पूछे ये इंडिकेशन सुसाइड नोट होंगे जो बच्चा लिख के सुसाइड कर लेंदा है, वो इस नोट्स नूं असी एनालाइज किया तो असी देखिया कि वो कई सारे बच्चों ने इंडिकेशन दिता है कि मैं तो मरन जा रहा तो मेरी भैन नूं या मेरे भरा नूं भी बचा लो, वो भी सुसाइड करेगा। तो वो इंडिकेशन आ गया कि भाई देखो फैमिली से अदर दूसरे बच्चे ने उन्हें चुया इंडिकेशन है जो दिती
1: तो
0: है।
1: मतलब ये नहीं हो सकता कि दूसरे बच्चे नुकसान भी रहा।
0: नहीं ऐसा नहीं है, क्योंकि वो अगर सुसाइड नोट पर लिख के जा रहे हो तो मर ही रहा है, तो इंडिकेशन देता है। ज़्यादातर बच्चों से होंगे कि उन्होंने प्रोटेस्ट होंगे, प्रोटेस्ट मतलब जिस तरह स्कूल के अगेंस्ट या पेरेंट्स के अगेंस्ट कोई चीज़ पसंद नहीं है तो ऐसे प्रोटेस्ट करके कि वो सुसाइड अटैम्प्ट करते हैं।
1: जी
0: और कई बार प्रेशर भी होंगे, तुमने सही कहा कि प्रेशर भी होंगे, जो ग्रुप है ना उन्होंने पीयर प्रेशर भी होंगे जिसे वो उकसाते हैं, तो उकसान वाला जो मामला है वो भी काफ़ी ये लिंक है। चाहे वो नशे के हालत हो बच्चा डिसाइड ही नहीं कर सकता, उन्हें जो कहेंगे जो सजेशन देंगे वो फॉलो करता है।
1: कई बार असं यह भी देखा है कि जो सुसाइड करने वाले लोगों को डिप्रैशन तो होंगे ही है, पर डिप्रैशन तो बाद बिल्कुल नॉर्मल बिहेव करना शुरू कर देंगे, जिस तरह बिल्कुल खुश रहना शुरू कर देंगे ने, एकदम ही आत्महत्या कर लेंगे ने। उस बारे थोड़ी जानकारी श्रोताओं को दवो सी।
0: ऐसे सुसाइड नूं उस तरह कहने जिस तरह एक तरह का तूफान है, दिमाग दे एक तरह का तूफान आया, वो तूफान चला गया, तूफान के बाद आदमी शांत हो गया, तो उहदे बाद फिर एकदम जो है सुसाइड की जिहड़ी डिप्रेशन की असी ट्रीटमेंट भी करने हैं, उहदे च असी सब तो पहले यो सुजैसट करने हैं कि इहदे उत्ते तुहानूं अपना ऑब्जरवेशन रखनी है। ऑब्जरवेशन मतलब इहनूं देखभाल करनी है ताकि बच्चा किसी भी तरीके नाल सुसाइड की तरफ ना जाए। कोई ऐसी चीज़ा नहीं होनी चाहिए घर में जिस तरह पॉइजन है, दवाइया ने, उन्होंने एक्सेसिव हो जाए तो बच्चा अटैम्प्ट कर सकता है सुसाइड। अभी तुम सही पूछा है कि ट्रीटमेंट के बाद भी जिस तरह दवाइया भी देने या साइकोथेरेपी देने, सुसाइड की जी इंटेंशन है वो कट्टन बहुत टाइम लग जाता है। बच्चा डिप्रेशन दे तो बाहर आ जाएगा, 2 हफ्ते बाहर आ जाएगा, 3 हफ्ते बाहर आ जाएगा, लेकिन सुसाइडल टेंडेंसी जी वो रही है वो काफ़ी देर तक रही है। इस करके वो निगरानी रखना बहुत जरूरी है।
1: डॉक्टर साहब तुसी दस्या कि जिवें कि बच्चों में ये चीज़ा ज़्यादा होंदिया ने ते बुजुर्गों में ज़्यादा होंगे, कि नौजवान भी उन्ने ही ग्रस्त ने इस टेंडेंसी तो, क्या असी इन्हें कैटेगराइज कर सकते हैं इस चीज़
0: हाँ
1: में?
0: असी कैटेगराइज कर सकते हैं, क्योंकि जो सा एनालिसिस होंगे है असी हर साल करने हैं, तो जो लास्ट एनालिसिस होया से ये देखा कि जो सा युवा ने ना उन्होंने जी आत्महत्या की प्रवृत्ति बढ़ रही है बहुत ज़्यादा, मोर दैन 40% जड़े ने बिलो 25 के बीच है, वो प्रवृत्ति बढ़ रही है। प्रवृत्ति वधन दे नाल एक भी नुकसान है कि साड़ी देश की जी प्रोडक्टिविटी है, प्रोडक्शन वाली जी एज ग्रुप है वो सुसाइड कर रहा है। और वधन का कारण जो एनालिसिस किया गया सीगा पहले 2021 के यही होया सीगा कि उहदे च या तो फाइनैशियल प्रॉब्लम्स ने या फैमिली प्रॉब्लम्स ने ज़्यादातर, और डे टू डे जो डेली अर्नरस ने जो डेली वेजर्स ने उन्होंने सुसाइड ज़्यादा किया। तो रिलेशनशिप प्रॉब्लम्स बड़ी कॉमन सी, रिलेशनशिप जो फैमिली के विच होन या उन्होंने आपसी रिलेशनशिप होए, और फाइनैशियल जड़ा ना फाइनैशियल स्ट्रैस वो भी एक बहुत इंपॉर्टेंट,
1: बेरोजगारी भी एक बड़ा कारण,
0: बेरोजगारी बिल्कुल एक इंपॉर्टेंट ਦਾ ਕਾਰਨ ਹੈਗਾ, ਬੜਾ ਮੁੱਖ ਕਾਰਨ ਹੈ।
1: ਤੁਸੀਂ ਦੱਸਿਆ ਕਿ ਕਿਹੜੀ ਕਿਹੜੀ ਕੈਟਾਗਰੀਜ਼ ਹੁੰਦੀਆਂ ਸੁਸਾਈਡ ਦੀਆਂ, ਤੁਸੀਂ ਇਹ ਦੱਸਿਆ ਕਿ ਸੁਸਾਈਡ ਦੇ ਰਿਸਕ ਫੈਕਟਰ ਕੀ-ਕੀ ਨੇ, ਉਹਦੇ ਲੱਛਣ ਕੀ-ਕੀ ਨੇ ਅਤੇ ਕਾਰਨ ਕੀ-ਕੀ ਨੇ, ਅਸੀਂ ਉਹ ਵੀ ਉਹਨਾਂ ਗੱਲਾਂ ਵਿੱਚ ਹੀ ਆਪਾਂ ਕਵਰ ਕਰ ਲਏ ਨੇ। ਪਰ ਇਸ ਤੋਂ ਇਲਾਵਾ ਸੁਸਾਈਡ ਨੂੰ ਰੋਕਿਆ ਕਿਵੇਂ ਜਾ ਸਕਦਾ ਹੈ?
0: ਇੰਟਰਨੈਸ਼ਨਲ ਐਸੋਸੀਏਸ਼ਨ ਆਫ ਸੁਸਾਈਡ ਪ੍ਰੀਵੈਂਸ਼ਨ ਹੈ, ਥੀਮ ਬਣਾਉਂਦੇ ਨੇ ਹਰ ਸਾਲ, ਥੀਮ ਇਹ ਬਣਾਇਆ ਸੀ ਚੇਂਜਿੰਗ ਦਾ ਨੈਰੇਟਿਵ ਔਨ ਸੁਸਾਈਡ, ਮਤਲਬ ਉਹਦਾ ਮਤਲਬ ਇਹ ਸੀਗਾ ਕਿ ਜਿਹੜਾ ਸੁਸਾਈਡ ਦਾ ਨੈਰੇਟਿਵ ਹੈ, ਮੀਨਿੰਗ ਹੈ ਪਾਪੂਲੇਸ਼ਨ ਦੀ, ਉਹ ਚੇਂਜ ਕੀਤਾ ਜਾਏ ਜਾਂ ਉਹਨਾਂ ਨੂੰ ਸਮਝਾਇਆ ਜਾਏ। ਉਹਦੇ ਵਾਸਤੇ ਸਭ ਤੋਂ ਵੱਡੀ ਇੰਪੋਰਟੈਂਟ ਚੀਜ਼ ਹੈ ਕਿ ਓਪਨਨੈਸ, ਤੁਹਾਨੂੰ ਮਤਲਬ ਘਰ ਦੇ ਵਿੱਚ ਆਪਸ ਵਿੱਚ ਗੱਲਬਾਤ ਅੱਛੇ ਤਰੀਕੇ ਨਾਲ ਕਰਨੀ ਚਾਹੀਦੀ, ਖਾਸ ਤੌਰ 'ਤੇ ਬੱਚਾ ਜਿਹੜਾ ਸਟ੍ਰੈਸ ਵਿੱਚ ਹੈਗਾ। ਔਰ ਉਹਦੇ ਇਲਾਵਾ ਜਿਹੜਾ ਹੈਗਾ ਕਨਵਰਸੇਸ਼ਨ ਜਿਹੜੀ ਹੈ ਨਾ ਸਪੋਰਟਿਵ ਹੋਣੀ ਚਾਹੀਦੀ ਹੈ, ਬੱਚੇ ਨੂੰ ਹਮੇਸ਼ਾ ਸਪੋਰਟ ਮਿਲਣਾ ਚਾਹੀਦਾ। ਜੇ ਬੱਚੇ ਦਾ ਮੰਨ ਲਓ ਕੋਈ ਐਂਟਰੈਂਸ ਐਗਜ਼ਾਮ ਦੇ ਰਿਹਾ ਹੈ ਤਾਂ ਬੱਚੇ ਨੂੰ ਕੋਈ ਗੱਲ ਨਹੀਂ, ਬਹੁਤ ਸਾਰੇ ਅਲਟਰਨੇਟਿਵਸ ਨੇ, ਨਹੀਂ ਤਾਂ ਤੂੰ ਦੁਬਾਰਾ ਵੀ ਟਰਾਈ ਕਰ ਸਕਦਾ। ਪਹਿਲੀ ਵਾਰ ਜਿਹੜੇ ਨੇ ਬਹੁਤ ਸਾਰੇ ਬੱਚੇ ਸਿਲੈਕਟ ਨਹੀਂ ਹੁੰਦੇ, ਜ਼ਿਆਦਾਤਰ 60-70% ਸੈਕਿੰਡ ਅਟੈਂਪਟ ਸਿਲੈਕਟ ਹੁੰਦੇ ਨੇ, ਤਾਂ ਤੂੰ ਦੁਬਾਰਾ ਕੋਸ਼ਿਸ਼ ਕਰ ਸਕਦਾ, ਇੱਕੋ ਸਟ੍ਰੈਸ ਘੱਟ ਕੀਤਾ ਜਾ ਸਕਦਾ। ਫਿਰ ਉਹਨੂੰ ਅਲਟਰਨੇਟਿਵ ਦਿੱਤੇ ਜਾ ਸਕਦੇ, ਅਲਟਰਨੇਟਿਵ ਨਾ ਦੇਣ ਕਰਕੇ ਵੀ ਸੁਸਾਈਡ ਦੀ ਪ੍ਰਵਿਰਤੀ ਵੱਧਦੀ ਹੈ। ਅਸੀਂ ਦੇਖਿਆ ਕਿ ਜ਼ਿਆਦਾਤਰ ਲੋਕ ਜਿਹੜੇ ਬਚ ਜਾਂਦੇ ਨੇ ਉਹਨੂੰ ਲੱਗਦਾ ਕਿ ਜ਼ਿੰਦਗੀ 'ਚ ਕੁਝ ਬਚਿਆ ਹੀ ਨਹੀਂ, ਜਦਕਿ ਜ਼ਿੰਦਗੀ ਦੇ ਵਿੱਚ ਬਹੁਤ ਅਲਟਰਨੇਟਿਵਸ ਹੈਗੇ। ਹੁਣ ਜਿਸ ਤਰ੍ਹਾਂ एग्जाम मेडिकल ਦਾ ਹੈਗਾ। ਮੈਡੀਕਲ ਦੇ ਜੋਨ ਲੱਗਦਾ ਕਿ ਮੈਂ ਡਾਕਟਰ ਬਣਨਾ ਹੈ। ਡਾਕਟਰ ਦੇ ਇਲਾਵਾ ਵੀ ਬੜੇ ਸਾਰੇ ਪ੍ਰੋਫੈਸ਼ਨਸ ਨੇ ਮੈਡੀਕਲ ਦੇ ਜੋ ਆਦਮੀ ਬਣ ਸਕਦਾ, ਔਰ ਬੜੇ ਅੱਛੇ ਪ੍ਰੋਫੈਸ਼ਨ ਨੇ ਜਿਨ੍ਹਾਂ ਦੀ ਮਾਰਕੀਟ ਵਿੱਚ ਬਹੁਤ ਡਿਮਾਂਡ ਹੈਗੀ ਹੈ। ਅਤੇ ਉਹ ਮਤਲਬ ਬੱਚਿਆਂ ਨੂੰ ਦੱਸਣੇ ਚਾਹੀਦੇ ਨੇ ਅਲਟਰਨੇਟਿਵ, ਜੋ ਅਸੀਂ ਕਹਿੰਦੇ ਕੈਰੀਅਰ ਕਾਉਂਸਲਿੰਗ। ਕੈਰੀਅਰ ਕਾਉਂਸਲਿੰਗ ਬਹੁਤ ਜ਼ਰੂਰੀ ਹੈਗੀ ਹੈ ਜਿਹੜੇ ਬੱਚੇ ਕੈਰੀਅਰ ਸਿਲੈਕਟ ਕਰਨ ਜਾ ਰਹੇ ਨੇ। ਔਰ ਇਸੇ ਤਰ੍ਹਾਂ ਸੇ ਅੱਜ ਕੱਲ੍ਹ ਜਿਹੜੇ ਮਲਟੀਨੈਸ਼ਨਲ ਕੰਪਨੀਆਂ ਨੇ ਉਹਨਾਂ ਨੇ ਦੇਖਿਆ ਕਿ ਪਰਫੋਰਮੈਂਸ ਸਟ੍ਰੈਸ ਬਹੁਤ ਜ਼ਿਆਦਾ ਹੈਗਾ ਬੱਚੇ। ਦੂਸਰਾ ਉਹਨਾਂ 'ਤੇ ਪ੍ਰੈਸ਼ਰ ਹੈਗਾ ਕਿ ਬਾਈ ਤੁਸੀਂ
1: ਟਾਰਗੇਟ
0: ਸੈੱਟ ਕਰ ਦਿੰਦੇ ਨੇ। ਤੀਸਰੀ ਉਹਨਾਂ 'ਚ ਇਨਸਿਕਿਉਰਟੀ ਹੈ ਕਿ ਸਾਡੀ ਜੋਬ ਕੱਲ੍ਹ ਹੈ ਜਾਂ ਨਹੀਂ ਹੈ। ਅਗਰ ਕਿਸੇ ਵਿਅਕਤੀ ਨੇ ਜਾਂ ਕਿਸੇ ਆਦਮੀ ਨੇ ਲੋਨ ਲਿੱਤਾ ਹੋਇਆ ਹੈ, ਕਾਰ ਲੋਨ, ਹੋਮ ਲੋਨ ਹੈ ਸਾਰੇ ਲਿੱਤੇ ਹੋਏ ਨੇ, ਔਰ ਜੋਬ ਸਡਨਲੀ ਚਲੀ ਜਾਏ, ਉਹਦੇ ਵਾਸਤੇ ਬੜਾ ਸਟ੍ਰੈਸਫੁਲ ਹੈਗਾ ਉਹ ਸਟ੍ਰੈਸਿਸ ਨੇ। ਇਹਨੂੰ ਘੱਟ ਕਰਨ ਵਾਸਤੇ MNCs ਨੇ ਕੈਰੀਅਰ ਕਾਉਂਸਲਿੰਗ ਸੈਂਟਰ ਬਣਾ ਦਿੱਤੇ, ਉਹਨਾਂ ਨੇ ਸਟ੍ਰੈਸ ਕਾਉਂਸਲਿੰਗ ਸੈਂਟਰ ਬਣਾਏ ਨੇ, ਵਰਕਸ਼ਾਪਸ ਹੁੰਦੀਆਂ ਰਹਿੰਦੀਆਂ ਰੈਗੂਲਰਲੀ। ਐਸਾ ਹੀ ਹੁਣ ਅੱਜ ਕੱਲ੍ਹ ਸੁਪਰੀਮ ਕੋਰਟ ਨੇ ਡਾਇਰੈਕਟਿਵ ਦਿੱਤਾ ਹੈ, ਔਰ UGC ਨੇ ਔਰ ਨੈਸ਼ਨਲ ਮੈਡੀਕਲ ਕਾਉਂਸਿਲ ਨੇ ਕਿਹਾ ਕਿ ਸਾਰੇ ਕਾਲਜਿਜ, ਜਿੰਨੇ ਵੀ ਕਾਲਜਿਜ ਨੇ, ਉਹਨਾਂ ਦੇ ਸਟੂਡੈਂਟ ਵੈਲਨੈਸ ਸੈਂਟਰ ਹੋਣੇ ਚਾਹੀਦੇ ਨੇ। ਉਹਦਾ ਮੇਨ ਮਕਸਦ ਹੈ ਕਿ ਸੁਸਾਈਡ ਜਿਹੜੀ ਹੈ ਸਟੂਡੈਂਟਸ ਦੇ ਵਿੱਚ ਵੱਧ ਰਹੀ ਹੈ, ਉਹਨੂੰ ਰੋਕਣਾ ਅਸੀਂ ਕਿਸੇ ਤਰੀਕੇ। ਅਤੇ ਸੁਪਰੀਮ ਕੋਰਟ ਦੀ ਡਾਇਰੈਕਸ਼ਨ ਦੇ ਵਿੱਚ ਕਮੇਟੀ ਬਣੀ ਹੋਈ ਹੈ, ਔਰ ਸਾਰੇ ਕਾਲਜ ਦੇ UGC ਦਾ ਡਾਇਰੈਕਟਿਵ ਹੈ ਕਿ ਅਗਰ 500 ਤੋਂ ਘੱਟ ਬੱਚੇ ਨੇ ਤਾਂ ਇੱਕ ਕਾਊਂਸਲਰ, ਜ਼ਿਆਦਾ ਬੱਚੇ ਨੇ ਦੋ ਕਾਊਂਸਲਰ ਮਿਨੀਮਮ ਹਰ ਕਾਲਜ ਦੇ ਵਿੱਚ, ਹਰ ਸਕੂਲ ਦੇ ਵਿੱਚ ਹੋਣੇ ਚਾਹੀਦੇ ਨੇ, ਤਾਂ ਕਿ ਮੈਨ ਪਾਵਰ ਦੀ ਵੀ ਘੱਟ ਇਸਤੇਮਾਲ ਹੋਵੇ ਔਰ ਲੋਕਾਂ ਨੂੰ ਅਵੇਅਰਨੈਸ ਵਧੇ, ਤਾਂ ਕਿ ਉਹ ਵੀ ਅਗਰ ਕਿਸੇ ਚੀਜ਼ ਨੂੰ ਪਹਿਚਾਣ ਪਾਉਂਦੇ ਨੇ ਤਾਂ ਉਹਨੂੰ ਰੈਫਰ ਕਰਨ ਟ੍ਰੀਟਮੈਂਟ ਵਾਸਤੇ। ਔਰ ਤੀਸਰਾ ਹੈ ਕਮਿਊਨਿਟੀ ਪਾਰਟੀਸਪੇਸ਼ਨ, ਜਿਹੜਾ ਆਡੀਓ ਵਿਜ਼ੂਅਲ ਮੀਡੀਆ ਜਿਸ ਤਰ੍ਹਾਂ ਸਾਡਾ ਇਹ ਪ੍ਰੋਗਰਾਮ ਹੈ ਕਿ ਲੋਕਾਂ ਤੱਕ ਮੈਸੇਜ ਪਹੁੰਚਾਉਣਾ ਕਿ ਬਾਈ ਤੁਹਾਨੂੰ ਕੋਈ ਅਗਰ ਪ੍ਰੋਬਲਮ ਹੈ, ਲੱਗਦੀ ਹੈ ਜਾਂ ਕਿਸੇ ਹੋਰ ਵਿਅਕਤੀ ਦੇ ਵਿੱਚ ਹੈ। ਸਾਡੇ ਜਿਹੜੇ ਪੇਸ਼ੈਂਟ ਠੀਕ ਹੋ ਕੇ ਜਾਂਦੇ ਨੇ ਨਾ, ਉਹ ਕਮਿਊਨਿਟੀ ਲੀਡਰ ਦਾ ਕੰਮ ਕਰਦੇ ਨੇ, ਉਹ ਦੂਸਰਿਆਂ ਨੂੰ ਦੱਸਦੇ ਨੇ ਦੇਖੋ ਬਾਈ ਇਹਦਾ ਇਲਾਜ ਹੈ, ਮੈਂ ਠੀਕ ਹੋ ਗਿਆ, ਤੁਸੀਂ ਵੀ ਠੀਕ ਹੋ ਸਕਦੇ ਹੋ, ਤੁਸੀਂ ਜਾਓ ਜਾ ਕੇ ਟ੍ਰੀਟਮੈਂਟ ਕਰੋ। ਸਾਡੀ ਫੈਮਿਲੀ ਦੇ ਵਿੱਚ ਇੱਕ ਮੈਂਟਰ ਹੋਣਾ ਚਾਹੀਦਾ ਜਿਹੜੇ ਇਹ ਸਾਰੀ ਚੀਜ਼ਾਂ ਨੂੰ ਡਿਸਕਸ ਕਰੇ, ਡਿਸਕਸ ਕਰੇ ਉਹ ਸੋਲੂਸ਼ਨ ਵੀ ਦੱਸੇ।
1: ਤੇ ਮਨੋਵਿਗਿਆਨ ਵੀ ਇੱਕ ਤਰ੍ਹਾਂ ਦੇ ਮੈਂਟਰ ਹੀ ਹੁੰਦੇ ਨੇ ਜੇ ਤੁਹਾਨੂੰ ਸਹੀ ਰਾਹ ਤੇ ਚੱਲਣਾ ਦੱਸਦੇ ਨੇ ਕਿ ਜ਼ਿੰਦਗੀ ਹਾਰਨ ਦਾ ਨਾਮ ਨਹੀਂ ਜਿੱਤਣ ਦਾ ਨਾਮ ਹੈ।
0: ਹਾਂਜੀ ਹਾਂਜੀ ਬਿਲਕੁਲ।
1: ਡਾਕਟਰ ਸਾਹਿਬ ਇਸ ਤੋਂ ਇਲਾਵਾ ਇਲਾਜ ਬਾਰੇ ਸਾਨੂੰ ਜਾਣਕਾਰੀ ਦਿਓ ਕਿ ਇਹਦਾ ਡਾਕਟਰੀ ਇਲਾਜ ਕਿਵੇਂ ਹੁੰਦਾ ਹੈ।
0: ਡਾਕਟਰੀ ਇਲਾਜ ਦੇ ਜਿਹੜੀਆਂ ਦਵਾਈਆਂ ਨੇ ਉਹ ਕਾਫੀ ਇਫੈਕਟਿਵ ਨੇ, ਪਰ ਉਹਦੇ ਵਿੱਚ ਸਭ ਤੋਂ ਵੱਡੀ ਗੱਲ ਜਿਹੜੀ ਲੋਕਾਂ ਨੂੰ ਸਮਝਣੀ ਚਾਹੀਦੀ ਕਿ ਜਿਹੜੀ ਦਵਾਈਆਂ ਦਿੱਤੀਆਂ ਜਾਂਦੀਆਂ ਨੇ ਉਹਦਾ ਇਲਾਜ ਰੈਗੂਲਰਲੀ ਕਰਾਉਣਾ ਚਾਹੀਦਾ ਹੈ। ਬਹੁਤ ਸਾਰੇ ਸਿਮਟਮਸ ਨੇ ਜਿਹੜੇ ਇੱਕਦਮ ਠੀਕ ਨਹੀਂ ਹੁੰਦੇ,
1: ਮਤਲਬ ਲੰਬਾ ਲੱਗਦਾ ਹੈ, ਲੰਬਾ ਇਲਾਜ ਨੇ,
0: ਲੰਬਾ ਇਲਾਜ ਹੈ। ਔਰ ਡਿਪਰੈਸ਼ਨ ਵੈਸੇ ਅਸੀਂ ਕਹਿੰਦੇ ਹਾਂ ਡਿਪਰੈਸ਼ਨ ਜਿਹੜਾ ਹੈ 6 ਤੋਂ 9 ਮਹੀਨੇ ਰਹਿੰਦਾ ਹੈ। ਬਹੁਤ ਸਾਰੇ ਪੇਸ਼ੈਂਟ ਸਾਡੇ ਕੋਲ ਅੱਜ ਕੱਲ੍ਹ ਰੈਫਰ ਹੋ ਰਹੇ ਨੇ ਜਿਨ੍ਹਾਂ 'ਚ ਸਿਰ ਦਰਦ ਹੈ, ਐਸੀਡਿਟੀ ਹੈ, ਪਰ ਅਸੀਂ ਐਕਚੁਅਲੀ ਉਹਨੂੰ ਦੇਖਦੇ ਹਾਂ ਤਾਂ ਪਤਾ ਲੱਗਦਾ ਕਿ ਉਹ ਡਿਪਰੈਸ਼ਨ ਹੈ ਉਹਦੇ 'ਚ। ਅਤੇ ਡਿਪਰੈਸ਼ਨ ਦਵਾਈਆਂ ਕਰਕੇ ਵੀ ਅਸੀਂ ਇਲਾਜ ਕਰਦੇ ਹਾਂ ਦਵਾਈਆਂ ਦੇ ਨਾਲ, ਉਹਦਾ ਇਫੈਕਟ ਆਉਣੇ ਥੋੜ੍ਹਾ ਟਾਈਮ ਲੱਗਦਾ, 2-3 ਹਫ਼ਤੇ ਲੱਗ ਜਾਂਦੇ ਨੇ, ਪਰ ਇਲਾਜ ਐਵਰੇਜ ਟਾਈਮ 3-6 ਮਹੀਨੇ ਰਹਿੰਦਾ ਹੈ। ਔਰ ਸਡਨਲੀ ਬੰਦ ਨਹੀਂ ਕਰਨਾ, ਇੱਕ ਹੈਬਿਟ ਹੈ ਲੋਕਾਂ ਦੇ ਵਿੱਚ ਜਾਂ ਫੈਮਿਲੀ ਮੈਂਬਰ ਕਿ ਹੁਣ ਤਾਂ ਸਾਨੂੰ ਬੱਚਾ ਠੀਕ ਲੱਗ ਰਿਹਾ, ਹੁਣ ਦਵਾਈ ਬੰਦ ਕਰ ਦੇਣੀ ਚਾਹੀਦੀ। ਡਾਕਟਰੀ ਸਲਾਹ ਦੇ ਬਿਨਾਂ ਨਹੀਂ ਬੰਦ ਕਰਨੀ ਚਾਹੀਦੀ, ਕਿਉਂਕਿ ਉਹ ਫਿਰ ਜ਼ਿਆਦਾ ਡਿਪਰੈਸ਼ਨ ਹੋਏਗਾ ਅਤੇ ਜ਼ਿਆਦਾ ਐਗਰੈਸਿਵ ਹੋਏਗਾ, ਉਹਦੇ ਨਾਲ ਜ਼ਿਆਦਾ ਕੰਪਲੀਕੇਸ਼ਨਸ ਹੋਣਗੀਆਂ। ਔਰ ਨਾਲ ਇਹਦੇ ਨਾਲ ਮਨੋਵਿਗਿਆਨਿਕ ਚਿਕਿਤਸਾ ਜਿਹਨੂੰ ਅਸੀਂ ਸਾਈਕੋਥੈਰੇਪੀ ਕਹਿੰਦੇ ਹਾਂ, ਸਾਈਕੋਥੈਰੇਪੀ ਬੱਚਿਆਂ ਜਿਸ ਤਰ੍ਹਾਂ ਅਸੀਂ ਦਿੰਦੇ ਹਾਂ ਜਾਂ ਬਿਹੇਵੀਅਰ ਥੈਰੇਪੀ ਹੈ ਜਾਂ ਕਾਉਂਸਲਿੰਗ ਹੈ, ਉਹਦੇ ਨਾਲ ਵੀ ਟ੍ਰੀਟਮੈਂਟ ਕੀਤਾ ਜਾ ਸਕਦਾ ਹੈ।
1: ਡਾਕਟਰ ਸਾਹਿਬ ਤੁਸੀਂ ਦੱਸਿਆ ਕਿ ਇਹਦਾ ਇਲਾਜ ਲੰਬਾ ਚੱਲਦਾ ਹੈ, ਮਨੋਵਿਗਿਆਨਿਕ ਤੌਰ 'ਤੇ ਵੀ ਅਤੇ ਦਵਾਈ ਦੇ ਤੌਰ 'ਤੇ ਵੀ ਥੋੜ੍ਹਾ ਲੰਬਾ ਇਲਾਜ ਚੱਲਦਾ ਹੈ। ਕੀ ਇਸ ਤਰ੍ਹਾਂ ਵੀ ਹੁੰਦਾ ਹੈ ਕਿ ਕਈ ਵਾਰੀ ਜਿਹੜੇ ਬੱਚੇ ਨੂੰ ਆਤਮ ਹੱਤਿਆ ਦਾ ਇੱਕ ਵਿਚਾਰ ਆਇਆ ਉਹਦੇ ਮਨ ਵਿੱਚ, ਉਹ ਉਸ ਤਰ੍ਹਾਂ ਦੇ ਠੀਕ ਤੇ ਹੋ ਗਿਆ, ਫਿਰ ਤਾਂ ਉਹ ਆਤਮ ਹੱਤਿਆ ਵੱਲ ਤੁਰ ਪੈਂਦਾ ਹੈ? ਇਸ ਤਰ੍ਹਾਂ ਵੀ ਕੋਈ ਕੇਸ ਸਾਹਮਣੇ ਆਉਂਦੇ ਆ ਜਾਂ ਬਹੁਤ ਕਾਮਨ ਇਸ ਤਰ੍ਹਾਂ ਦੇ ਕੇਸ?
0: ਨਹੀਂ, ਐਸੇ ਕੇਸ ਕਾਫੀ ਕਾਮਨ ਨੇ। ਅਗਰ ਆਤਮ ਹੱਤਿਆ ਦੀ ਕੋਸ਼ਿਸ਼ ਕੀਤੀ ਹੈ ਜਾਂ ਆਤਮ ਹੱਤਿਆ ਦੇ ਵਿਚਾਰ ਪਹਿਲੇ ਰਹੇ ਨੇ, ਉਹ ਦੁਬਾਰਾ ਵੀ ਕਿਸੇ ਨਾ ਕਿਸੇ ਸਟ੍ਰੈਸ ਵਿੱਚ ਪ੍ਰੈਸੀਪੀਟੇਟ ਹੋ ਸਕਦੇ।
1: ਜ਼ਿੰਦਗੀ ਵਿੱਚ ਕੋਈ ਵੀ ਸਟ੍ਰੈਸ ਆਇਆ ਤਾਂ ਫਿਰ ਦੁਬਾਰਾ ਹੋ ਜਾਂਦੇ?
0: ਹਾਂ, ਪ੍ਰੈਸੀਪੀਟੇਟ ਹੋ ਜਾਂਦੇ ਨੇ। ਜਿਸ ਤਰ੍ਹਾਂ ਥਾਇਰੋਇਡ ਪ੍ਰੋਬਲਮ ਬਹੁਤ ਕਾਮਨ ਹੈ, ਤੁਸੀਂ ਥਾਇਰੋਇਡ ਦੇ ਵਿੱਚ ਅਗਰ ਥਾਇਰੋਇਡ ਹਾਰਮੋਨ ਜਿਹੜਾ ਹੈ ਨਾ ਉਹ ਘੱਟ ਜਾਏ, ਹਾਈਪੋਥਾਇਰੋਇਡ ਕਹਿੰਦੇ ਹਾਂ ਅਸੀਂ, ਮਿਕਸਡੀਮਾ, ਉਹਦੇ ਵਿੱਚ ਡਿਪਰੈਸ਼ਨ ਬੜਾ ਕਾਮਨ ਹੈ, ਔਰ ਡਿਪਰੈਸ਼ਨ ਦੇ ਸੁਸਾਈਡਲ ਟੈਂਡੈਂਸੀ ਬੜੀ ਕਾਮਨ ਹੈ। ਸ਼ੂਗਰ ਹੈ, ਡਾਇਬਿਟੀਜ਼ ਹੈ, ਅਗਰ ਕੰਟਰੋਲ ਵਿੱਚ ਨਹੀਂ ਆ ਰਹੀ, ਉਹਦਾ ਵੀ ਕਾਰਨ ਹੋ ਸਕਦਾ ਕਿ ਡਿਪਰੈਸ਼ਨ ਕਰਕੇ ਹੋ ਰਿਹਾ, ਕਿ ਆਦਮੀ ਜਿਹੜਾ ਇਹਨੇ ਦਵਾਈਆਂ ਰੈਗੂਲਰਲੀ ਨਹੀਂ ਲੈ ਰਿਹਾ, ਜਾਂ ਸਟ੍ਰੈਸ ਇੰਨਾ ਜ਼ਿਆਦਾ ਕਿ ਸ਼ੂਗਰ ਕੰਟਰੋਲ ਨਹੀਂ ਹੋ ਪਾ ਰਹੀ, ਉਹਦੇ ਵਿੱਚ ਸੁਸਾਈਡਲ ਟੈਂਡੈਂਸੀ ਵੱਧ ਜਾਂਦੀ ਹੈ। ਸਾਡੇ ਫਿਰ ਜਿਹੜੇ ਪੈਲੀਏਟਿਵ ਕੇਅਰ ਅਸੀਂ ਕਹਿੰਦੇ ਹਾਂ ਕੈਂਸਰ ਵਾਲੇ ਪੇਸ਼ੈਂਟ ਨੇ ਜਾਂ ਲੰਬੀ ਬਿਮਾਰੀ ਵਾਲੇ ਪੇਸ਼ੈਂਟ ਨੇ, ਉਹਨਾਂ ਵਿੱਚ ਵੀ ਇਹ ਟੈਂਡੈਂਸੀ ਕਾਫੀ ਵੱਧ ਜਾਂਦੀ ਹੈ। ਔਰ ਇੱਕ ਵਾਰੀ ਅਗਰ ਟੈਂਡੈਂਸੀ ਆਉਂਦੀ ਹੈ ਤਾਂ ਫਿਰ ਉਹ ਟੈਂਡੈਂਸੀ ਦੁਬਾਰਾ ਕਿਸੇ ਵੀ ਸਟ੍ਰੈਸ ਦੇ ਵਿੱਚ ਪ੍ਰੈਸੀਪੀਟੇਟ ਹੋ ਸਕਦੀ ਹੈ।
1: ਕੀ ਔਰਤਾਂ ਔਰ ਮਰਦਾਂ ਵਿੱਚ ਵੀ ਇਹਨਾਂ ਸੁਸਾਈਡਲ ਜਾਂ ਆਤਮ ਹੱਤਿਆ ਦੇ ਡਿਫਰੈਂਸ ਪਾਏ ਗਏ ਨੇ?
0: ਹਾਂਜੀ, ਇਹ ਤਾਂ ਫਰਕ ਹੈ, ਕਿਉਂਕਿ ਜਿਹੜੀ ਕੋਸ਼ਿਸ਼ ਕਰਦੇ ਨੇ ਉਹਦੇ ਵਿੱਚ ਤਾਂ ਅਸੀਂ ਕਹਿੰਦੇ ਹਾਂ ਕਿ ਲੇਡੀਜ਼ 'ਤੇ ਵੀ ਜ਼ਿਆਦਾ ਕਾਮਨ ਹੈ, ਜਿਹੜੀ ਔਰ या घर दे कोई कॉमन इंसेक्टीसाइड है वो पी लेता फिनाइल वगैरह। तो आदमियों के जैसा हैंगिंग है मतलब अपने आप को फांसी लगा लेती, ड्रोनिंग है जंप कर गए।

0: ਉਹ ਕਾਫੀ ਕੀ ਕਹਿੰਦੇ ਨੇ ਕਾਮਨ ਹੈ। ਤੋ ਆਲਮੋਸਟ 3 ਟਾਈਮਸ ਜਿਹੜਾ ਨਾ ਸਾਡੇ ਜਿਹੜੀ ਲਾਸਟ ਸੈਂਸਸ ਹੋਇਆ ਸੀ 3 ਟਾਈਮਸ ਜ਼ਿਆਦਾ ਕਾਮਨ ਹੈ ਆਦਮੀਆਂ ਦੇ ਵਿੱਚ। ਅਤੇ ਬੱਚਿਆਂ ਦੇ ਵਿੱਚ ਅਸੀਂ ਨਹੀਂ ਕਹਿ ਸਕਦੇ ਕਿਉਂਕਿ ਬੱਚੇ ਜਿਹੜੇ ਨੇ ਉਹਨਾਂ 'ਚ ਕੋਈ ਅਲੱਗ ਤੋਂ ਕੋਈ ਸਟੱਡੀ ਹੋਈ ਨਹੀਂ ਸਕੂਲ ਦੇ ਬੱਚਿਆਂ ਦੇ ਵਿੱਚ। ਉਹਦੇ 'ਚ ਅਸੀਂ ਕਾਮਨਲੀ ਜਿਹੜੇ ਦੇਖਦੇ ਹਾਂ ਚਾਹੇ ਉਹ ਬੋਆਇਜ਼ ਨੇ ਚਾਹੇ ਗਰਲਸ ਨੇ ਉਹਨਾਂ 'ਚ ਇਕੁਅਲੀ ਕਾਮਨ ਹੀ ਹੈ ਆਤਮ ਹੱਤਿਆ ਦੀ ਬਾਣ।
1: ਅੱਜ ਕੱਲ੍ਹ ਜਿਹੜਾ ਅਸੀਂ ਟ੍ਰੈਂਡ ਦੇਖਦੇ ਪਏ ਹਾਂ ਕਿ ਸੋਸ਼ਲ ਮੀਡੀਆ ਦਾ ਜਾਂ ਫੋਨ ਵਿੱਚ ਸਕਰੀਨ ਦਾ, ਬੱਚੇ ਅਤੇ ਬਜ਼ੁਰਗ ਨੌਜਵਾਨ ਵੀ ਸਕਰੀਨ ਨੂੰ ਜ਼ਿਆਦਾ ਟਾਈਮ ਦਿੰਦੇ ਨੇ, ਪਰਿਵਾਰਿਕ ਤੌਰ 'ਤੇ ਇੱਕ ਦੂਜੇ ਨਾਲ ਘੱਟ ਵਿਚਰਦੇ ਨੇ। ਕੀ ਇਹ ਸਭ ਕੁਛ ਅੱਜ ਕੱਲ੍ਹ ਜੋ ਆਉਣ ਵਾਲੇ ਸਮੇਂ ਵਿੱਚ ਪਰਿਵਾਰ ਵਿੱਚ ਰਹਿੰਦਿਆਂ ਹੋਇਆਂ ਵੀ ਇਨਸਾਨ ਇੱਕ ਇਕੱਲਾਪਨ ਮਹਿਸੂਸ ਕਰਦਾ ਹੈ, ਉਸ ਇਕੱਲੇਪਨ ਨੂੰ ਕਿਵੇਂ ਦੂਰ ਕੀਤਾ ਜਾਵੇ ਅਤੇ ਇਸ ਇਕੱਲੇਪਨ ਤੋਂ ਬਚਣ ਲਈ ਕੀ ਕੀਤਾ ਜਾ ਸਕਦਾ ਹੈ?
0: ਅਕੇਲਾਪਨ ਜਿਹੜਾ ਇੱਕ ਬਹੁਤ ਵੱਡਾ ਚੈਲੇਂਜ ਹੈ ਸਾਡੀ ਵਰਲਡ ਹੈਲਥ ਔਰਗਨਾਈਜੇਸ਼ਨ ਵੀ ਕਹਿੰਦੀ ਹੈ ਕਿ ਸਭ ਤੋਂ ਵੱਡਾ ਚੈਲੇਂਜ ਆਉਣ ਵਾਲੇ ਟਾਈਮ ਵਿੱਚ ਇਹੀ ਹੈਗਾ ਲੋਨਲੀਨੈਸ, ਕਿ ਆਦਮੀ ਅਕੇਲਾ ਤਾਂ ਹੈ ਪਰ ਪਰਿਵਾਰ 'ਚ ਵੀ ਰਹਿ ਕੇ ਅਕੇਲਾ ਹੈਗਾ। ਤੁਸੀਂ ਬੈਠੇ ਹੋ, ਅਗਰ ਡਿਨਰ ਕਰ ਰਹੇ ਹੋ ਅਤੇ ਜਾਂ ਖਾਣਾ ਖਾ ਰਹੇ ਹੋ ਅਤੇ ਹਰ ਆਦਮੀ ਆਪਣੇ ਮੋਬਾਈਲ ਫੋਨ 'ਤੇ ਬਿਜ਼ੀ ਹੈਗਾ। ਉਹਨੂੰ ਸਭ ਤੋਂ ਵੱਡਾ ਤਰੀਕਾ ਜਿਹੜਾ ਅਸੀਂ ਪਹਿਲੇ ਵੀ ਅਪਣਾਉਂਦੇ ਸੀ ਸਾਡੇ ਪਰਿਵਾਰਾਂ ਦੇ ਵਿੱਚ ਜਿਸਾ ਕਾਮਨਲੀ ਹੁੰਦਾ ਸੀਗਾ ਕਿ ਇਹ ਸਾਰੀਆਂ ਜਿਹੜੀਆਂ ਚੀਜ਼ਾਂ ਨੇ ਮੋਬਾਈਲ ਫੋਨ ਨੂੰ ਡਿਸਾਈਡ ਕਰਕੇ ਆਪਸ ਵਿੱਚ ਕਿ ਬਾਈ ਹੁਣ ਅਸੀਂ 1 ਘੰਟਾ ਖਾਣਾ ਖਾਣਾ, ਮੋਬਾਈਲ ਫੋਨ ਸਾਰੇ ਔਫ ਕਰ ਦਿਓ ਔਰ ਪਰੇ ਰੱਖ ਦਿਓ, ਇੱਕ ਟੇਬਲ ਬਣਾ ਦਿਓ ਜਿੱਥੇ ਰੱਖ ਦਿਓ ਕਿ ਹੁਣ ਅਸੀਂ ਆਪਸ 'ਚ ਗੱਲਬਾਤ ਕਰਾਂਗੇ। ਅਤੇ ਆਪਸ 'ਚ ਇੰਟਰੈਕਸ਼ਨ ਜਿਹੜਾ ਨਾ ਬਹੁਤ ਜ਼ਰੂਰੀ ਹੈਗਾ ਅਕੇਲੇਪਨ ਨੂੰ ਦੂਰ ਕਰਨ ਵਾਸਤੇ। ਹਸਬੈਂਡ ਵਾਈਫ ਕੋਲ ਪੁੱਛ ਸਕਦਾ ਕਿ ਬਾਈ ਅੱਜ ਦਾ ਦਿਨ ਤੁਹਾਡਾ ਕਿਸ ਤਰ੍ਹਾਂ ਨਿਕਲਿਆ, ਅੱਜ ਦੇ ਦਿਨ ਦੇ ਬਾਰੇ ਦੱਸੋ ਔਰ ਕੋਈ ਖਾਸ ਪ੍ਰੋਬਲਮ ਤੁਹਾਨੂੰ ਫੇਸ,
1: ਮਤਲਬ ਪੂਰੇ ਦਿਨ ਦੀ ਜਾਣਕਾਰੀ ਪਰਿਵਾਰ ਨੂੰ ਇੱਕ ਦੂਸਰੇ ਤੋਂ ਲੈਣੀ ਚਾਹੀਦੀ ਹੈ, ਕਿਸੇ ਤਰ੍ਹਾਂ ਦਾ ਮਾੜਾ ਦਿਨ ਨਿਕਲਿਆ ਜਾਂ ਚੰਗਾ ਨਿਕਲਿਆ, ਉਹ ਸਾਰੀ ਜਦੋਂ ਆਪਸ 'ਚ ਸ਼ੇਅਰ ਹੋ ਜਾਂਦੇ ਨੇ ਅਤੇ ਉੱਥੇ ਡਿਪਰੈਸ਼ਨ ਘੱਟ ਜਾਂਦਾ।
0: ਹਾਂ, ਡਿਪਰੈਸ਼ਨ ਘੱਟ ਜਾਂਦਾ ਉਹਦੇ 'ਚ, ਕਿਉਂਕਿ ਬਹੁਤ ਸਾਰੀ ਅਸੀਂ ਕਹਿੰਦੇ ਸਾਈਕੋਥੈਰੇਪੀ ਵੀ ਮਿਲਦੀ ਹੈ, ਸਜੈਸ਼ਨਸ ਮਿਲਦੀਆਂ ਨੇ ਦੂਸਰੇ ਲੋਕਾਂ ਤੋਂ,
1: ਇੱਕ ਦੂਜੇ ਦਾ ਸਪੋਰਟ ਵੀ ਮਿਲ ਜਾਂਦਾ,
0: ਸਪੋਰਟ ਵੀ ਮਿਲਦਾ ਹੈਗਾ। ਅਤੇ ਦੂਸਰੇ ਉਹਨਾਂ ਨੂੰ ਲੱਗਦਾ ਕਿ ਮੇਰੀ ਗੱਲਾਂ ਸੁਣਨ ਵਾਸਤੇ ਪਰਿਵਾਰ 'ਚ ਲੋਕ ਹੈਗੇ, ਇਹ ਬਹੁਤ ਜ਼ਰੂਰੀ ਹੈਗਾ।
1: ਡਾਕਟਰ MS ਪਾਟੀਆ, ਅੱਜ ਤੁਸੀਂ ਸਾਡੇ ਪ੍ਰੋਗਰਾਮ ਸਿਹਤ ਸੰਵਾਦ ਵਿੱਚ ਸਾਨੂੰ ਆਤਮ ਹੱਤਿਆ ਦੀ ਰੋਕਥਾਮ ਬਾਰੇ ਜਾਣਕਾਰੀ ਦਿੱਤੀ। ਤੁਹਾਡਾ ਇਸ ਪ੍ਰੋਗਰਾਮ ਵਿੱਚ ਆਉਣ ਲਈ ਅਤੇ ਸਾਨੂੰ ਇੰਨੀ ਲਾਹੇਵੰਦ ਜਾਣਕਾਰੀ ਦੇਣ ਲਈ ਬਹੁਤ ਬਹੁਤ ਸ਼ੁਕਰੀਆ।
0: ਮਿਹਰਬਾਨੀ।
2: ਸਿਹਤ ਸੰਭਾਲ ਪ੍ਰੋਗਰਾਮ 'ਚ ਹੁਣੇ ਤੁਸੀਂ ਆਤਮ ਹੱਤਿਆ ਦੀ ਪ੍ਰਵਿਰਤੀ ਦੀ ਰੋਕਥਾਮ ਇਸ ਵਿਸ਼ੇ 'ਤੇ ਡਾਕਟਰ MS ਪਾਟੀਆ ਨਾਲ ਕੀਤੀ ਗੱਲਬਾਤ ਸੁਣ ਰਹੇ ਸੀ। ਇਹਨਾਂ ਨਾਲ ਗੱਲਬਾਤ ਕਰ ਰਹੇ ਸਨ ਪਰਵਿੰਦਰ ਕੌਰ। ਤੇ ਹੁਣ ਕੁਝ ਲੋਕ ਗੀਤ ਸੁਣ ਲੈਂਦੇ ਹਾਂ, ਆਓ ਸੁਣੀਏ। ਸੁਣਵੇ ਕੈਂਠੇ ਵਾਲਿਆ ਮੈਂ ਬੋਲਾਂ ਤੇ ਕੁਪੱਤੀ, ਗਾਇਕਾ ਨੇ ਊਸ਼ਾ ਸੇਠ।